0: ਯੋਗ ਹੈ। ਧਿਆਨਯੋਗ ਹੈ ਕਿ ਡੀ ਈ ਓ ਪ੍ਰਿੰਸੀਪਲ ਔਰ ਲੈਕਚਰਰ ਸਮੇਤ ਨਿਆਰਾ ਨਿਆਰਾ ਅਹੁਦਾ ਮਾਥੇ ਕੰਮ ਕਰ ਰਿਹਾ ਹਜ਼ਾਰਾਂ ਸ਼ਿਕਸ਼ਕਾਂ ਦਾ ਤਬਾਦਲਾ ਕਰੀ ਜਿਆ। ਹਾਲਾਂਕਿ ਥਰਡ ਗ੍ਰੇਡ ਅਧਿਆਪਕਾਂ ਦਾ ਤਬਾਦਲਾ ਈ ਪ੍ਰਕਿਰਿਆ ਮਾਏ ਸ਼ਾਮਿਲ ਨਹੀਂ ਹੈ। ਰਾਜਧਾਨੀ ਜੈਪੁਰ ਮਾਏ ਸਗਲਾ ਕੋਚਿੰਗ ਸੰਸਥਾਨਾਂ ਨੇ 31 ਜੁਲਾਈ ਤਾਈਂ ਆਸਾਨ ਨਿਕਾਸ ਨੀਤੀ ਅਪਣਾਉਣ ਦਾ ਹੁਕਮ ਦਿਆ ਚਿਆ ਹੈ। ਜ਼ਿਲ੍ਹਾ ਕਲੈਕਟਰ ਸੰਦੇਸ਼ ਨਾਇਕ ਬਤਾਇਓ ਕਿ ਕੋਚਿੰਗ ਸੈਂਟਰ ਦਾ ਭਵਨ ਨੂੰ ਆਸਾਨੀਓ ਨਿਕਲਵਾਰਾ ਸੁਬੀਤਾ ਔਰ ਹਿਫਾਜ਼ਤ ਸਾ ਗਈ ਸਗਲਾ ਸੰਸਥਾਨਾਂ ਨੇ ਸਾਫ਼ ਨੀਤੀ ਬਣਾਉਣੀ ਫੈਲਾ ਜਿਨ੍ਹਾਂ ਤਹਿਤ ਕੋਰਸ ਛੋੜਵਾਰੀ ਸੂਰਤ ਮਾਏ ਵਿਦਿਆਰਥੀਆਂ ਨੇ ਫੀਸ ਪਾਛੇ ਮਿਲ ਸਕੇਲਾ। ਇਸ ਆ ਗਈ ਮਾਨਸਿਕ ਤਣਾਅ ਰੋ ਸਾਹਮੋ ਕਰਨ ਸਾਰੂ ਲਗਾਤਾਰ ਕਾਉਂਸਲਿੰਗ ਨਹੀਂ ਜ਼ਰੂਰੀ ਕਰੀ ਚੀ ਹੈ। ਪ੍ਰਦੇਸ਼ ਰੀ ਸਰਕਾਰੀ ਸਕੂਲਾਂ ਰੀ ਨਵੀਂ ਬਾਰਵੀਂ ਕਕਸ਼ਾ ਤਾਈਂ ਦਾਖਿਲਾ ਸਾਰੂ ਅਰਜ਼ੀ ਦੇਵਣ ਰੀ ਆਖਰੀ ਤਾਰੀਖ 25 ਜੁਲਾਈ ਕਰ ਦੀ ਰੀ ਚੀ ਹੈ। ਮਾਧਿਅਮਿਕ ਸਿੱਖਿਆ ਵਿਭਾਗ ਰਾ ਨਿਰਦੇਸ਼ਕ ਸੀਤਾਰਾਮ ਜਾਟ ਆ ਜਾਣਕਾਰੀ ਦੀਨੀ। ਵਹ ਬਤਾਇਓ ਕਿ ਪਹਿਲਿਓ 8ਵੀਂ ਕਕਸ਼ਾ ਤਾਈਂ ਦਾਖਿਲਾ ਰੋ ਕਾਮ ਆਖਾ ਸਾਲ ਚਾਲੇਲਾ। ਪ੍ਰਦੇਸ਼ ਮਾਏ ਕਾਲ ਵਰਿਸ਼ਠ ਅਧਿਆਪਕ ਭਰਤੀ ਪ੍ਰੀਖਿਆ ਸਰੂ ਵੈਲਾ। ਰਾਜਸਥਾਨ ਲੋਕ ਸੇਵਾ ਆਯੋਗ ਰੀ ਓਰੋਂ ਦੋ ਪਾਰੀਆਂ ਮਾਏ ਲਈ ਜਾਵਣ ਵਾਲੀ ਆ ਪ੍ਰੀਖਿਆ 18 ਜੁਲਾਈ ਤਾਈਂ ਚਾਲੇਲਾ। ਆਯੋਗ ਰਾ ਸਚਿਵ ਰਾਮ ਨਿਵਾਸ ਮਹਿਤਾ ਬਤਾਇਓ ਕਿ ਈ ਪ੍ਰੀਖਿਆ ਦੇ ਜ਼ਰੀਏ 9651 ਅਹੁਦਾ ਮਾਥੇ ਭਰਤੀ ਕਰੀ ਜਾਵੇਲਾ। ਪ੍ਰੀਖਿਆ ਸਾਰੂ ਰਾਜ ਰਾ 27 ਜ਼ਿਲ੍ਹਾ ਮਾਏ ਸੈਂਟਰ ਬਣਾਈ ਚਿਆ ਹੈ। ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ਅੱਜ ਆਖਾ ਰਾਜ ਮਾਏ ਜਾਗਰੂਕਤਾ ਕਾਰਜਕ੍ਰਮ ਸ਼ੁਰੂ ਕਰੀ ਚਿਆ। ਆਰੇ ਜ਼ਰੀਏ ਮਾਇਡਾਂ ਔਰ ਬੱਚਿਆਂ ਦਾ ਭਲਾ ਸਾਰੂ ਦੋ ਬੱਚਿਆਂ ਵਿੱਚ ਜ਼ਰੂਰੀ ਆਂਤਰੋ ਰੱਖਣ ਔਰ ਪਰਿਵਾਰ ਨਿਯੋਜਨ ਮਾਥੇ ਜ਼ੋਰ ਦਿਓ ਜਾ ਰਿਹਾ ਹੈ। 18 ਜੁਲਾਈ ਤਾਈਂ ਚੱਲਣ ਵਾਲਾ ਜਨਸੰਖਿਆ ਸਥਾਇਤਵ ਜਨ ਜਾਗਰੂਕਤਾ ਸਪਤਾਹ ਦਾ ਤਹਿਤ ਸਵਸਥ ਪਰਿਵਾਰ ਔਰ ਖੁਸ਼ਹਾਲ ਪਰਿਵਾਰ ਸਾਰੂ ਨਿਆਰਾ ਨਿਆਰਾ ਕਾਰਜਕ੍ਰਮ ਰੱਖਿਆ ਜਾ ਰਿਹਾ ਹੈ। ਇਹ ਮੌਕੇ ਜੈਪੁਰ ਮਾਏ ਰਾਖੀ ਜਿਹਾ ਰਾਜ ਸਤਰ ਦਾ ਜਲਸਾ ਮਾਏ ਜਨਸੰਖਿਆ ਸਥਾਇਤਵ ਦਾ ਮਾਮਲਾ ਮਾਏ ਬਿਹਤਰੀਨ ਕੰਮ ਕਰਨ ਸਾਰੂ ਬਾਂਸਵਾੜਾ ਜ਼ਿਲ੍ਹਾ ਰੋ ਵਰਚੁਅਲ ਤਰੀਕਾਓਂ ਮਾਨ ਪਾਨੋ ਦੇਰ ਮਾਨ ਕਰੀ ਜਿਓ। ਚਿਕਿਤਸਾ ਸਵਾਸਥ ਵਿਭਾਗ ਦੇ ਸਚਿਵ ਗਾਇਤਰੀ ਰਾਠੌੜ ਆਸ ਵਾਲੀ ਲੁਗਾਈਆਂ ਨੇ ਟੇਮ ਸਰ ਜਾਂਚ ਕਰਾਵਣ ਦੀ ਅਰਜ ਕੀਨੀ।
1: हम जनसंख्या स्थायीकरण की ओर आ गए हैं, लेकिन अब हमारा प्रयास है कि जो हमारी जनसंख्या है उसको हम बेहतर चिकित्सा सुविधाएं किस तरह से उपलब्ध करा सके, बच्चे के बर्थ से लेकर के वृद्धावस्था तक। महिलाओं को पहले से आजकल हो गया कि इवन प्रेगनेंसी के पहले ही काउंसलिंग होती है, क्योंकि कोई जेनेटिक डिसऑर्डर्स होते हैं, आपने देखे है कि सिकल सेल एनीमिया वाला होता है, थैलेसीमिया होता है, तो प्री काउंसलिंग बहुत जरूरी है जिससे कि मदर हेल्दी रहे और उसके बच्चे हेल्दी रहे।
0: ਡੀਗ ਜ਼ਿਲ੍ਹਾ ਮਾਏ ਕ੍ਰਿਸ਼ੀ ਪਰਿਵੇਖਸ਼ਕਾਂ ਦੀ ਟੀਮ ਖਾਦ ਬੀਜ ਵੇਚਣ ਵਾਲਾਂ ਦੀ ਦੁਕਾਨਾਂ ਦੀ ਜਾਂਚ ਕਰ ਰਹੀ ਹੈ। ਕ੍ਰਿਸ਼ੀ ਵਿਭਾਗ ਦਾ ਸੰਯੁਕਤ ਨਿਰਦੇਸ਼ਕ ਸੁਰੇਸ਼ ਮਾਨ ਬਤਾਇਓ ਕਿ ਖਰੀਫ ਸੀਜ਼ਨ ਮਾਏ ਖਾਦ ਬੀਜ ਦੀ ਵਧਦੀ ਮੰਗ ਵਿੱਚ ਕਾਲਾਬਾਜ਼ਾਰੀ ਮਾਥੇ ਆਂਕਸ ਲਗਾਉਣ ਸਾਰੂ ਜਾਂਚ ਕਰੀ ਜਾ ਰਹੀ ਹੈ। ਸਿਰੋਹੀ ਜ਼ਿਲ੍ਹਾ ਮਾਏ ਆਬੂ ਰਾਜ ਰਾ ਬ੍ਰਹਮ ਕੁਮਾਰੀ ਸੰਸਥਾਨ ਮਾਏ ਅੱਜ ਰਾਜਨੀਤਿਕ ਸੰਮੇਲਨ ਸ਼ੁਰੂ ਹੋਇਓ। 3 ਦਿਨ ਰਾ ਈ ਸੰਮੇਲਨ ਰਾ ਉਦਘਾਟਨ ਸਤਰ ਮਾਏ ਗੋਵਾਰਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਕਹਿਓ ਕਿ ਅਧਿਆਤਮ ਇਨਸਾਨ ਰਾ ਸਾਰਵਜਨਿਕ ਜੀਵਨ ਨ ਸਹੀ ਦਿਸ਼ਾ ਦੇਵੇ ਹੈ। ਵਹ ਜਨਤਾ ਰਾ ਨੁਮਾਇੰਦਾ ਓ ਸੇਵਾ ਨੈਤਿਕਤਾ ਔਰ ਸਕਾਰਾਤਮਕ ਸੋਚ ਸਾਗੇ ਵਿਕਾਸ ਮਾਏ ਯੋਗਦਾਨ ਦੇਵਣ ਰੀ ਅਰਜ ਕੀਨੀ। ਪਾਲੀ ਜ਼ਿਲ੍ਹਾ ਮਾਏ ਪੁਲਿਸ ਰੀ ਕਾਲਿਕਾ ਪੈਟਰੋਲਿੰਗ ਯੂਨਿਟ ਰੀ ਓਰੋਂ ਨੈਰੀ ਨੈਰੀ ਠੋਣਾ ਮਹਿਲਾਵਾਂ ਰੀ ਹਿਫਾਜ਼ਤ ਔਰ ਮਾਂ ਨੂੰ ਜੁੜਿਆ ਕਾਰਜਕ੍ਰਮ ਰਾਖੀ ਚਿਆ। ਇਸ ਦੌਰਾਨ ਖੁਦ ਰੀ ਹਿਫਾਜ਼ਤ ਰਾ ਤਰੀਕਾਂ ਰੋ ਦਰਸਾਵ ਕਰੀ ਜਿਓ ਔਰ ਰਾਜ ਕੋਪ ਸਿਟੀਜ਼ਨ ਐਪ ਰੇ ਬਾਰਾ ਮਾਏ ਜਾਣਕਾਰੀ ਦੀ ਰੀ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੁਲਾਈ ਦੀਤਵਾਰ ਨੇ ਆਕਾਸ਼ਵਾਣੀ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ। ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਈ ਕਾਰਜਕ੍ਰਮ ਰੀ 136ਵੀਂ ਕੜੀ ਫੈਲਾ। ਆਪ ਹੀ ਈ ਸਾਰੂ ਸੁਝਾਵ ਮੁਫਤ ਨੰਬਰ 1800117800 ਮਾਥੇ 24 ਜੁਲਾਈ ਤਾਈਂ ਭੇਜ ਸਕੋ ਹੋ। ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲੈ ਰਹੋ। ਭਾਰਤ ਔਰ ਨਿਊਜ਼ੀਲੈਂਡ ਦਾ ਰਿਸ਼ਤਾ ਮਜ਼ਬੂਤ ਬਣਾਉਣ ਸਾਰੂ ਸਾਲ 2030 ਤਾਈਂ ਦੋਨੋਂ ਦੇਸ਼ਾਂ ਵਿੱਚ ਕਾਰੋਬਾਰ ਦੁਗਣੋ ਕਰ ਔਰ 35,000 ਕਰੋੜ ਰੁਪਇਆ ਦਾ ਲੈਵਲ ਤਾਈਂ ਲਿਜਾਉਣ ਨੂੰ ਤੈਅ ਕਰੀ ਚਿਓ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੇਕੜੀ ਹਲਕਾ ਮਾਏ ਵਿਕਾਸ ਰਾ 1258 ਕਰੋੜ ਰੁਪਇਆ ਦਾ ਕਾਮ ਸ਼ੁਰੂ ਕੀਨਾ ਔਰ ਪੂਰਾ ਫਿਆ ਕਾਮ ਜਨਤਾ ਨੇ ਸੌਂਪਿਆ। ਸਿੱਖਿਆ ਮੰਤਰੀ ਮਦਨ ਦਿਲਾਵਰ ਕਹਿਓ ਸਰਕਾਰ ਰੋ ਵਿਦਿਆਰਥੀਆਂ ਦਾ ਭਲਾ ਮਾਥੇ ਖਾਸ ਧਿਆਨ।